0: ਸਹੀ ਜਾਵੇ ਪੰਖਾ ਤੇ ਹੋਣੇ ਲਿੰਗ ਲਾਏ ਪੋਨਾ ਗੋਇ ਤੇ ਯੂ ਲਾਏ ਪੁੰ ਲਿੰਗ ਹੋ ਵਨ ਤਿੰਨ ਜਾਵੇ ਮਾਨ ਯਨਾ ਯਾ ਭੰਗੇ ਜਿਨ ਲਾਓ ਸਿਓ ਕੋ ਲਾ ਤੇ ਤਾ ਲੋ ਜ਼ਾ ਯੰ ਜਿਆ ਨਿਉ ਮਾ ਕੁੰ ਮੈ ਤਾ ਮਾ ਸੇ ਲਾ ਕੋ ਲਾ ਤਾ ਨਾ ਏ ਚਾ ਹੋ ਲਾ ਜ਼ਨ ਲਿਉ ਓ ਲਿਨ ਵੇ ਸੁ ਚੇਨ ਸਾ ਯੰ ਹਿਉ ਨ ਚਿਉ ਹੈ ਨ ਲੋ ਸਾ ਸੁ ਤੋ ਲੋ ਵੇ ਲਾਇ ਹੇ ਨ ਹੋ ਨਿ ਸੇ ਕਿਨ ਨ ਥਿੰ ਜੇਨ ਨਾ ਥਿਲ ਹੋ ਨ ਵਾ ਓ ਫੇ ਸੁ ਲੋ ਚੇ ਛੇ ਨਾ ਤੀ ਨਾ ਕੋ ਯਾ ਮੋ ਕੁਈ ਫੇ ਯੇ ਸੁ ਵੇ
1: ਰਵੀ ਸੰਗ ਨੋਕ ਹਯੁਦ ਰੋਂਗ ਵੰਗ ਵੇਂਗ ਹੈ ਨੀਬ ਗਾਓ